ਮੇਰੇ ਸ਼ਬਾਬ ਮੇਰੇ ਦਿਲ ਦੀ ਕਿਤਾਬ ਖੁੱਲੀ ਦੱਸਾਂ ਤੈਨੂੰ ਰਾਜ਼ ਸਾਰੇ ਕੱਲ ਵੀ ਨਾਲ ਮੇਰੇ ਸਾਥ ਸਾਰੇ ਸੱਟ ਗੁੜੀ ਵਿੱਚ ਸੁਰਖ ਨੇ ਲਾਲ ਜਖਮ ਤੇਰੇ ਸਾਰੇ ਕਰਮ ਮੇਰੇ ਹਿੱਸੇ ਪਾ ਦੇ ਵਿੱਚ ਜਾਨ ਪਾ ਦੇ ਮੈਨੂੰ ਬੰਨੇ ਲਾ ਦੇ ਸੁੱਖ ਹਿੱਸੇ ਪਾ ਦੇ ਕਿੰਨੇ